ਕਿਸੇ ਸ਼ਹਿਰ ਦੇ ਨਾਲ ਯਾਦਾਂ ਕੁਝ ਖਾਸ ਹੀ ਜੁੜੀਆਂ ਹੁੰਦੀਆਂ And let's keep it going with this vibe. If you're thinking about a particular city, let's take you deeper into it.